ਸਿੰਘ ਸਭਾ ਮੇ ਆਪ ਸਭਾ ਦੇ ਰਹੋ ਆਪਣੇ ਸਮੁਦਾਇਕ ਰੇਡੀਓ ਵਗਰ ਰੇਡੀਓ 98.8 FM ਮਾਤੇ ਮੈਂ ਹੂੰ ਆਪਣੇ ਹਾਥੀ ਆਪਣੀ ਬੁਨੰਜਲੀ ਪਰਸ਼ਰ ਨੇ ਆਜ਼ੇ ਵਾਰ ਗੁਰੂਵਾਰ ਨੇ ਤਾਰੀਖ 11 ਜੂਨ 2026 ਨੂੰ ਦਾੜੋ ਹੈ ਨਾਇਨ ਮਨੋ ਮੈਂ ਦੇਖੀ ਰਿਹਾ ਹਾਂ ਕਿ ਆਪਣੇ ਸਟੂਡੀਓ ਨੇ ਖੜੇ ਹੋਏ ਹਾਂ ਸਮੇਂ ਪਾਸ ਵਾਕੀ ਕੇ ਹੀ ਤਬ ਆਪਣੇ ਸ਼ੁਰੂਆਤ ਕਰੋ ਹਾਜ਼ਰ ਨੇ ਸਭਾ ਮੇ ਪੁਨਃ ਪ੍ਰਸਾਰਿਤ ਹਵਾ ਵਾਰਾ ਕਾਰਜਕ੍ਰਮੋ ਨੇ ਸੰਕਸ਼ਿਪਤ ਰੂਪਰੇਖਾ ਨਾਇਨ ਮਨੋ ਆਜ਼ੇ ਸਭਾ ਨੇ ਸ਼ੁਰੂਆਤ ਕਰਾਂਗਾ ਸਪਤਾਹ ਕੀ ਪਹਿਲੇ ਭਕਤੀ ਸ਼ਰਧਾ ਨੇ ਆਸਤ ਤੋਂ ਜੁੜ ਕਾਰਜਕ੍ਰਮ ਆਰਾਧਨਾ ਤੱਕ ਕੀ ਇਹਨਾਂ ਮੈਂ ਆਪਣਾ ਹਮਰੰਗਾ ਆਜ ਮੈਂ ਸੋਚ ਰਹਾ ਹਾਂ ਕਿ ਭਕਤੀ ਮੈਂ ਕੀਤਾ ਹੈ ਅਣਸ ਕ੍ਰਮ ਮੈਂ ਆਪਣਾ ਅਗੜੀ ਬੜਾਂਗਾ ਹਮਾਰੀ ਨੇ ਤੁਹਾਡੀ ਆਵਾਜ਼ ਕਾਰਜਕ੍ਰਮ ਮਨੋਰਮੀ ਆਵਾਜ਼ ਨਾ ਮੜੀ ਆ ਕਾਰਜਕ੍ਰਮ ਆਪ ਹਮਰੇ ਸ਼ਕੋਗਾ ਠੀਕ 5:30 ਮਾਤੇ ਪ੍ਰਸਤੁਤ ਕਰਤਾ ਜਾਗਰਤੀ ਭੱਟ ਨੇ ਕਸ਼ਿਸ਼ ਪਰਸ਼ਰ ਮੈਂ ਹਾਤੇ ਇਸ ਕੜੀ ਮੈਂ ਬੀਜਾ ਕਾਰਜਕ੍ਰਮ ਨੇ ਸ਼ੁਰੂਆਤ ਥਾ ਕਾ ਜਿਵੇਂ ਕਿ ਬਾਲਕਨ ਬਾਲਕਨ ਇਟਲੀ ਕਾਰਜਕ੍ਰਮ ਸੱਚਾ ਬਚਪਨ ਆ ਕਾਰਜਕ੍ਰਮ ਆਪ ਹਮਰੇ ਸ਼ਕੋਗਾ ਠੀਕ 6 ਵਜੇ ਪ੍ਰਸਤੁਤ ਕਰਤਾ ਕਸ਼ਿਸ਼ ਪਰਸ਼ਰ ਨੂੰ ਆਪਣੀ ਹੋਣ ਅੰਜਲੀ ਪਰਸ਼ਰ ਨੇ ਹਾਤੇ ਇਸ ਕੜੀ ਮੈਂ ਆਪਣਾ ਗੜੀ ਬਣਾਂਗਾ ਆਪਣੇ ਕਿਸਾਨ ਭਾਈ ਬਹਿਣੋ ਤੋਂ ਜੁੜ ਕਾਰਜਕ੍ਰਮ ਖੇਤੀਬਾੜੀ ਆ ਕਾਰਜਕ੍ਰਮ ਆਪ ਹਮਰੇ ਸ਼ਕੋਗਾ ਠੀਕ 6 ਵਜੇ ਮੈਂ 30 ਮਿੰਟ ਮਾਤੇ ਪ੍ਰਸਤੁਤ ਕਰਤਾ ਜਾਗਰਤੀ ਭੱਟ ਨੂੰ ਆਪਣੀ ਹੋਣ ਅੰਜਲੀ ਪਰਸ਼ਰ ਨੇ ਹਾਤੇ ਇਸ ਕੜੀ ਮੈਂ ਆਪਣਾ ਗੜੀ ਬਣਾਂਗਾ ਆਪਣੇ ਅਧਿਕਾਰ ਕਾਨੂੰਨ ਨਿਯਮ ਤੋਂ ਜੁੜ ਕਾਰਜਕ੍ਰਮ ਸੱਚਾ ਸਵਰਾਜ ਆ ਕਾਰਜਕ੍ਰਮ ਆਪ ਹਮਰੇ ਸ਼ਕੋਗਾ ਠੀਕ 7 ਵਜੇ ਪ੍ਰਸਤੁਤ ਕਰਤਾ ਜਾਗਰਤੀ ਭੱਟ ਨੂੰ ਆਪਣੀ ਹੋਣ ਅੰਜਲੀ ਪਰਸ਼ਰ ਨੇ ਹਾਤੇ ਨਾਇਨ ਮਨੋ ਵੀਜ਼ਾ ਕਾਰਜਕ੍ਰਮ ਦੀ ਸ਼ੁਰੂਆਤ ਥਾ ਗਾ ਠੀਕ 7 ਵਜੇ ਮੈਂ 30 ਮਿੰਟ ਮਾਤੇ ਕਾਰਜਕ੍ਰਮ ਹਮਾਰਾ ਸਵਾਸਥ ਆ ਕਾਰਜਕ੍ਰਮ ਮੈਂ ਆਵੀ ਹਾਂ ਪ੍ਰਸਤੁਤ ਕਰਤਾ ਕਸ਼ਿਸ਼ ਪਾਰਸ਼ਰ ਮਨੀਸ਼ਾ ਪਟੇਲ ਅਨਾ ਸਾਥੇ ਭੈਣ ਬਨੂ ਠੀਕ 8 ਵਜੇ ਆਪ ਹਮਰੋਗਾ ਕਾਰਜਕ੍ਰਮ ਸਪਨੋ ਕੀ ਉਡਾਨ ਆ ਕਾਰਜਕ੍ਰਮ ਲਈ ਮੈਂ ਆਵਾਂਗਾ ਅਮਾਰੇ ਰੇਡੀਓ ਸਾਥੀ ਨਾਇਨ ਬਨੂ ਇਹਨੇ ਬਾਅਦ ਠੀਕ 8 ਵਜੇ ਮੈਂ 30 ਮਿੰਟ ਮਾਤੇ ਆਪ ਹਮਰੋਗਾ ਕਾਰਜਕ੍ਰਮ ਫਿਲਮ ਸੰਗੀਤ ਜਿਨਮੇ ਆਪ ਹਮਰੋਗਾ ਫਿਲਮੀ ਗੀਤਾਂ ਨੂੰ ਨਵਾਂ ਨਿਜ਼ਮ ਕੀਤਾ ਨੂੰ ਨਾਇਨ ਬਨੂ ਠੀਕ 8 ਵਜੇ ਤੱਕ ਹੀ 9 ਵਜੇ ਦੀ ਆਪ ਹਮਰੋਗਾ ਕਾਰਜਕ੍ਰਮ ਸ਼ਾਮੀ ਕਸਲ ਤੋ ਆ ਤੋ ਵਤੀ ਆਪਣੇ ਹਾਜ਼ਰੀ ਸਭਾ ਨੂੰ ਤੁਹਾਨੂੰ ਪ੍ਰਸਾਰਿਤ ਹਵਾ ਵਾਰਾ ਕਾਰਜਕ੍ਰਮੋ ਨੇ ਸੰਕਸ਼ਿਪਤ ਰੂਪਰੇਖਾ ਅਗਲੇ ਆਪਣੇ ਸਭਾ ਨੂੰ ਸ਼ੁਰੂਆਤ ਕਰਾਂ ਭਕਤੀ ਸ਼ਰਧਾ ਨੇ ਆਸਤ ਤੱਕ ਜੁੜ ਕਾਰਜਕ੍ਰਮ ਆਰਾਧਨਾ ਤੱਕ ਕੀ